ਤੁਸੀਂ ਸੁਣ ਰਹੇ ਹੋ SWR 99.9 FM ਤੇ ਤੁਹਾਡਾ ਆਪਣਾ ਪ੍ਰੋਗਰਾਮ ਮੇਲਾ ਗੀਤਾਂ ਦਾ। ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਮ ਕੁਮਾਰ। ਚਲੋ ਸ਼ੁਰੂ ਹੋਣ ਜਾ ਰਿਹਾ ਮੇਲਾ ਗੀਤਾਂ ਦਾ, ਜਿੱਥੇ ਹਰ ਗੀਤ ਸੁਣਾਵੇ ਆਪਣੀ ਕਹਾਣੀ। ਆਓ ਅੱਜ ਸੁਰਾਂ, ਯਾਦਾਂ ਅਤੇ ਅਣਸੁਣੀਆਂ ਗੱਲਾਂ 'ਤੇ ਇੱਕ ਨਵੇਂ ਸਫ਼ਰ 'ਤੇ ਚੱਲੀਏ। ਦਿਨ ਐਤਵਾਰ 5 ਜੁਲਾਈ 2026। ਬਹੁਤ ਵਧੀਆ ਮੌਸਮ, ਅੱਜ ਦਾ ਮੌਸਮ ਜਿਹੜਾ ਇੱਦਾਂ ਕਿ ਮੀਂਹ ਦੀ ਸੰਭਾਵਨਾ ਬਹੁਤ ਜ਼ਿਆਦਾ ਆ। ਟੈਂਪਰੇਚਰ ਤਕਰੀਬਨ 15 ਰਹੇਗਾ। ਅਗਲੇ ਸ਼ੁੱਕਰਵਾਰ ਤੱਕ ਟੈਂਪਰੇਚਰ ਤਕਰੀਬਨ ਇੱਦਾਂ ਹੀ ਰਹੇਗਾ ਅਤੇ ਹਰ ਰੋਜ਼ ਮੀਂਹ ਦੀ ਸੰਭਾਵਨਾ ਨਾਲ ਚੱਲੇਗੀ। 15, 16, 17 ਦੇ ਵਿੱਚ ਟੈਂਪਰੇਚਰ ਵਾਧਾ ਕਰਦਾ ਰਹੇਗਾ ਅਤੇ ਆਉਂਦੇ ਸ਼ਨਿਚਰਵਾਰ ਨੂੰ ਟੈਂਪਰੇਚਰ 18 ਰਹਿਣ ਦੀ ਸੰਭਾਵਨਾ ਅਤੇ ਆਉਂਦੇ ਐਤਵਾਰ ਫਿਰ ਇਸ ਤਰ੍ਹਾਂ ਹੀ ਥੋੜ੍ਹਾ ਜਿਹਾ ਮੀਂਹ ਦੀ ਸੰਭਾਵਨਾ ਦੱਸੀ ਆ। ਟੈਂਪਰੇਚਰ ਤਕਰੀਬਨ 17-18। ਤੁਸੀਂ ਸੁਣ ਰਹੇ ਆਪਣਾ ਮਨਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਤੋਂ ਸ਼ਾਮ ਕੁਮਾਰ ਦੇ ਨਾਲ। ਪ੍ਰੋਗਰਾਮ ਨੂੰ ਸੁਣਨ ਵਾਸਤੇ ਤੁਸੀਂ ਸਿਡਨੀ ਵੈਸਟ ਵਿੱਚ ਫ੍ਰੀ ਔਨ ਏਅਰ ਰੇਡੀਓ 'ਤੇ ਟਿਊਨ ਕਰਕੇ ਸੁਣ ਸਕਦੇ ਹੋ। ਜਿੱਥੇ ਵੀ ਬੈਠੇ ਆ ਟਿਊਨ ਕਰੋ ਅਤੇ ਸੁਣੋ ਤੁਸੀਂ ਸਿਡਨੀ ਵੈਸਟ ਵਿੱਚ। ਦੁਨੀਆ ਦੇ ਕਿਸੇ ਕੋਨੇ 'ਚ ਬੈਠ ਕੇ ਸੁਣਨਾ ਹੋਵੇ ਤਾਂ www.swr999.com.au 'ਤੇ ਸੁਣ ਸਕਦੇ ਹੋ, ਜਾਂ ਤੁਸੀਂ ਕਮਿਊਨਿਟੀ ਰੇਡੀਓ ਪਲੱਸ ਐਪ ਡਾਊਨਲੋਡ ਕਰਕੇ ਉਹ 'ਚ ਸੁਣ ਸਕਦੇ ਹੋ। ਚਲੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਉਸ ਪਰਮਾਤਮਾ ਦੇ ਨਾਂ ਦੇ ਨਾਲ। ਉਹ ਤੋਂ ਬਾਅਦ 'ਚ ਇੱਕ ਨਵਾਂ ਸੈਗਮੈਂਟ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਹਰ ਵਾਰ ਕਿਸੇ ਨਾ ਕਿਸੇ ਇੱਕ ਟੋਪਿਕ 'ਤੇ, ਚਾਹੇ ਉਹ ਕਲਾਕਾਰ ਹੋਵੇ ਜਾਂ ਕੋਈ ਵੀ ਜ਼ਿੰਦਗੀ ਨਾਲ ਸੰਬੰਧਿਤ ਚੀਜ਼ ਹੋਵੇ, ਇਨਸਾਨ ਹੋਵੇ, ਉਹਨਾਂ ਜੋੜ ਕੇ ਕੁਛ ਗੀਤ ਸੁਣਾਏ ਜਾ ਕਰਨਗੇ ਅਤੇ ਉਹਦੇ ਬਾਰੇ 2-4 ਗੱਲਾਂ ਕੀਤੀਆਂ ਜਾਣਗੀਆਂ। ਚਲੋ ਅੱਜ ਦਾ ਟੋਪਿਕ ਇਸ ਧਾਰਮਿਕ ਗੀਤ ਤੋਂ ਬਾਅਦ 'ਚ ਸ਼ੁਰੂ ਕਰਦੇ ਹਾਂ। ਚਲੋ ਪਹਿਲਾਂ ਗੀਤ ਸੁਣਦੇ ਹਾਂ।

0: 99.9.
1: The difference is the music.
2: ਤੁਸੀਂ ਸੁਣ ਰਹੇ ਹੋ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ, ਮੇਲਾ ਗੀਤਾਂ ਦਾ ਹਫ਼ਤਾਵਾਰੀ ਪ੍ਰੋਗਰਾਮ, ਹਰ ਐਤਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਵਾਰ 99.9 FM ਦੀ ਫ੍ਰੀਕੁਐਂਸੀ ਤੋਂ ਪੇਸ਼ ਕੀਤਾ ਜਾਂਦਾ ਮੇਲਾ ਗੀਤਾਂ ਦਾ, ਜਿੱਥੇ ਹਰ ਇੱਕ ਗੀਤ ਸੁਣਾਵੇ ਆਪਣੀ ਕਹਾਣੀ। ਚਲੀਏ ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਮਾਵਾਂ ਠੰਡੀਆਂ ਛਾਵਾਂ, ਮਾਵਾਂ ਸਾਡੀਆਂ ਠੰਡੀਆਂ ਛਾਵਾਂ ਕਿੱਦਾਂ ਬਣ ਜਾਂਦੀਆਂ? ਦੋਸਤੋ, ਮਾਂ ਸਿਰਫ ਇੱਕ ਰਿਸ਼ਤਾ ਹੀ ਨਹੀਂ ਆ, ਕਹਿੰਦੇ ਉਹ ਕੋ ਪਹਿਲੀ ਅਧਿਆਪਕ, ਪਹਿਲੀ ਦੋਸਤ ਅਤੇ ਪਹਿਲੀ ਦੁਆ ਹੁੰਦੀ ਆ। ਜਦੋਂ ਬੱਚਾ ਬੋਲਣਾ ਵੀ ਨਹੀਂ ਜਾਣਦਾ ਤਾਂ ਉਹਦੀ ਹਰ ਲੋੜ ਨੂੰ ਮਾਂ ਬਿਨਾਂ ਸ਼ਬਦਾਂ ਦੇ ਸਮਝ ਵੀ ਲੈਂਦੀ ਆ, ਪੂਰੀ ਕਰਦੀ ਆ। ਇਸ ਲਈ ਪੰਜਾਬੀ 'ਚ ਕਿਹਾ ਗਿਆ ਕਿ ਰੱਬ ਹਰ ਥਾਂ ਨਹੀਂ ਹੋ ਸਕਦਾ, ਇਸ ਲਈ ਉਸਨੇ ਮਾਂ ਬਣਾਈ ਆ। ਅੱਜ ਦੇ ਗੀਤ ਸਿਰਫ ਇੱਕ ਧੁਨ ਨਹੀਂ ਹੋਏਗੇ, ਸਗੋਂ ਉਸ ਮਮਤਾ ਨੂੰ ਨਮਨ ਹੈ ਜੋ ਬਿਨਾਂ ਕਿਸੇ ਉਮੀਦ ਦੇ ਸਾਰੀ ਉਮਰ ਆਪਣੇ ਬੱਚਿਆਂ ਲਈ ਜਿਉਂਦੀ ਹੈ।

0: Swan 99.9.
1: ਮਾਵਾਂ ਠੰਡੀਆਂ ਛਾਵਾਂ ਇੱਕ ਲਾਈਨ ਦੇ ਵਿੱਚ ਪੂਰੀ ਜ਼ਿੰਦਗੀ ਲੁਕੀ ਲੱਗਦੀ ਹੈ। ਜਿਵੇਂ ਤਪਦੀ ਧੁੱਪ ਵਿੱਚ ਇੱਕ ਰੁੱਖ ਦੀ ਛਾਂ ਮਨੁੱਖ ਨੂੰ ਬਹੁਤ ਵਧੀਆ ਰਾਹਤ ਦਿੰਦੀ ਆ, ਉਸੇ ਤਰ੍ਹਾਂ ਹੀ ਜ਼ਿੰਦਗੀ ਦੇ ਹਰ ਔਖੇ ਵੇਲੇ ਮਾਂ ਦੀ ਮੌਜੂਦਗੀ ਹਿੰਮਤ ਦਿੰਦੀ ਆ। ਕਈ ਵਾਰ ਅਸੀਂ ਆਪਣੀ ਜ਼ਿੰਦਗੀ ਵਿੱਚ ਇੰਨੇ ਵਿਅਸਤ ਹੋ ਜਾਂਦੇ ਹਾਂ ਕਿ ਮਾਂ ਨੂੰ ਫੋਨ ਕਰਨ ਲਈ ਵੀ ਸਮਾਂ ਨਹੀਂ ਕੱਢਦੇ। ਜੇ ਤੁਹਾਡੀ ਮਾਂ ਅੱਜ ਵੀ ਤੁਹਾਡੇ ਨਾਲ ਹੈ ਤਾਂ ਅੱਜ ਹੀ ਉਸਨੂੰ ਇੱਕ ਛੋਟਾ ਜਿਹਾ ਫੋਨ ਕਰੋ ਅਤੇ ਕਹੋ ਕਿ ਮਾਂ, ਮੈਂ ਤੁਹਾਨੂੰ ਪਿਆਰ ਕਰਦਾ ਹਾਂ ਜਾਂ ਕਰਦੀ ਹਾਂ। ਕਈ ਵਾਰ ਇਹ ਚਾਰ ਸ਼ਬਦ ਹੀ ਉਸਦੇ ਲਈ ਦੁਨੀਆ ਦੀ ਸਭ ਤੋਂ ਵੱਡੀ ਖੁਸ਼ੀ ਜਿਹੜੀ ਆ ਬਣ ਜਾਂਦੇ ਆ।

ਜਿਨ੍ਹਾਂ ਦੀਆਂ ਰੂਹਾਂ ਸਾਂਝੀਆਂ ਹੁੰਦੀਆਂ ਨੇ ਉਹ ਇੱਕ ਦੂਜੇ ਦੇ ਅੰਦਰ ਵਸਦੇ ਨੇ। ਜਦੋਂ ਤੂੰ ਹੱਸੇਂਗੀ ਮੈਂ ਤੇਰੇ ਅੰਦਰ ਹੱਸਿਆ ਕਰੂੰਗੀ, ਜਦੋਂ ਤੂੰ ਰੋਏਂਗੀ ਮੈਂ ਤੇਰੇ ਅੰਦਰ ਰੋਇਆ ਕਰੂੰਗੀ।

ਕਹਿੰਦੇ ਆ ਕਿ ਮਾਂ ਦੇ ਪੈਰਾਂ ਹੇਠ ਜੰਨਤ ਹੁੰਦੀ ਆ। ਇਹ ਗੱਲ ਬੜੀ ਸੱਚਾਈ ਆ, ਇਹ ਸਾਨੂੰ ਨਿਮਰਤਾ ਵੀ ਸਿਖਾਉਂਦੀ ਹੈ ਅਤੇ ਸਭ ਤੋਂ ਵੱਡੀ ਸੇਵਾ ਆਪਣੇ ਮਾਪਿਆਂ ਦੀ ਸੇਵਾ ਹੁੰਦੀ ਆ। ਮਾਂ ਭੁੱਖੀ ਵੀ ਰਹਿ ਸਕਦੀ ਆ ਪਰ ਬੱਚੇ ਨੂੰ ਭੁੱਖਾ ਨਹੀਂ ਸੌਣ ਦਿੰਦੀ। ਇਹ ਕਹਾਵਤ ਮਾਂ ਦੇ ਤਿਆਗ ਦੀ ਜੀਵਤ ਤਸਵੀਰ ਆ।

0: ਤੰਗ ਨੀ ਮੈਂ।
1: Swan 99.9।
2: ਕਹਿੰਦੇ ਆ ਕਿ ਮਾਂ ਦੀ ਦੁਆ ਜਿਹੜੀ ਆ ਪੱਥਰ ਨੂੰ ਵੀ ਮੋਮ ਕਰ ਦਿੰਦੀ ਆ। ਇੱਥੇ ਲੋਕ ਵਿਸ਼ਵਾਸ ਕਰਦੇ ਆ ਕਿ ਮਾਂ ਦੀ ਅਰਦਾਸ ਵਿੱਚ ਇੱਕ ਅਜਿਹੀ ਤਾਕਤ ਹੁੰਦੀ ਆ ਜੋ ਔਖੇ ਸਮੇਂ ਵਿੱਚ ਵੀ ਹੌਂਸਲਾ ਦਿੰਦੀ ਆ।

0: 99.9.
1: ਦੋਸਤੋ ਆਪਾਂ ਦੇਸੋਂ ਪ੍ਰਦੇਸ਼ 'ਚ ਤਾਂ ਆ ਗਏ ਹਾਂ, ਵੱਡੇ ਵੱਡੇ ਘਰ ਵੀ ਖਰੀਦ ਲਏ ਆ, ਵਧੀਆ ਵਧੀਆ ਗੱਡੀਆਂ ਵੀ ਲੈ ਲਈਆਂ, ਪਰ ਰਾਤ ਨੂੰ ਮਾਂ ਦਾ ਫੋਨ ਆਉਂਦਾ ਅਤੇ ਉਹ ਪੁੱਛਦੀ ਆ ਕਿ ਪੁੱਤ ਖਾਣਾ ਖਾ ਲਿਆ, ਤਾਂ ਲੱਗਦਾ ਕਿ ਦੁਨੀਆ ਦੀ ਸਭ ਤੋਂ ਵੱਡੀ ਦੌਲਤ ਅਜੇ ਵੀ ਉਹੀ ਆਵਾਜ਼ 'ਚ ਆ। ਵੱਡੇ ਵੱਡੇ ਘਰਾਂ 'ਚ ਨਹੀਂ ਆ, ਦੌਲਤਾਂ 'ਚ ਨਹੀਂ ਆ, ਉਹ ਇੱਕ ਆਵਾਜ਼ ਜਿਹਦੇ 'ਚ ਉਹ ਪੁੱਛਦੀ ਆ ਕਿ ਪੁੱਤ ਖਾਣਾ ਖਾ ਲਿਆ, ਉਹਦੇ 'ਚ ਹੀ ਸਭ ਕੁਛ ਆ।

0: 101.9.
1: ਸੋ ਗੁਰਬਾਣੀ ਵਿੱਚ ਵੀ ਹਰ ਮਨੁੱਖ ਨੂੰ ਪਰਮਾਤਮਾ ਦੀ ਸੰਤਾਨ ਮੰਨਿਆ ਗਿਆ ਆ ਕਿ ਦਇਆ ਕਰੁਣਾ ਅਤੇ ਪਿਆਰ ਨੂੰ ਸਭ ਤੋਂ ਉੱਚੇ ਗੁਣਾਂ ਵਿੱਚ ਗਿਣਿਆ ਗਿਆ ਆ। ਭਾਵੇਂ ਮਾਂ ਉੱਥੇ ਵੱਖਰਾ ਅਧਿਆਇ ਨਹੀਂ ਆ, ਪਰ ਗੁਰਬਾਣੀ ਦੀ ਸਿੱਖਿਆ ਸਾਨੂੰ ਮਾਤਾ ਪਿਤਾ ਦਾ ਆਦਰ, ਸਤਿਕਾਰ, ਨਿਮਰਤਾ, ਸੇਵਾ ਦਾ ਰਾਹ ਦਰਸਾਉਂਦੀਆਂ। ਜਦੋਂ ਅਸੀਂ ਆਪਣੀ ਮਾਂ ਦੀ ਸੇਵਾ ਕਰਦੇ ਹਾਂ ਤਾਂ ਸਿਰਫ ਇੱਕ ਰਿਸ਼ਤਾ ਨਹੀਂ ਨਿਭਾਉਂਦੇ ਹੁੰਦੇ, ਸਗੋਂ ਦਇਆ, ਸਤਿਕਾਰ ਅਤੇ ਸ਼ੁਕਰਾਨੇ ਵਰਗੀਆਂ ਕਦਰਾਂ ਨੂੰ ਵੀ ਆਪਣੇ ਜੀਵਨ ਵਿੱਚ ਜੀ ਰਹੇ ਹੁੰਦੇ ਆਪਾਂ। ਸੋ ਮਾਂ ਪੇ ਦੀ ਸੇਵਾ, ਮਾਂ ਦੀ ਸੇਵਾ ਬਹੁਤ ਜ਼ਰੂਰੀ ਆ, ਜ਼ਿੰਦਗੀ 'ਚ ਕਰਨੀ ਚਾਹੀਦੀ ਆ। ਕਦਰਾਂ ਕਰਕੇ ਫਿਰ ਹੀ ਇਸ ਰਿਸ਼ਤੇ ਬਾਰੇ ਪਤਾ ਲੱਗਦਾ, ਫਿਰ ਹੀ ਅਸੀਂ ਰਿਸ਼ਤੇ ਨੂੰ ਅਹਿਸਾਸ ਕਰ ਸਕਦੇ ਹਾਂ।

0: Swap
1: 99.9. ਦੇਖੋ ਪੰਜਾਬੀ ਲੋਕ ਸਾਹਿਤ ਵਿੱਚ ਵੀ ਮਾਵਾਂ ਦਾ ਜ਼ਿਕਰ ਹਰ ਵਾਰੀ ਆਉਂਦਾ। ਜਦੋਂ ਲੋਕ ਗੀਤ ਸੁਣਦੇ ਹਾਂ ਤਾਂ ਸਭ ਤੋਂ ਵੱਡਾ ਕਿਰਦਾਰ ਜਿਹਦੇ 'ਚ ਮਾਂ ਦਾ ਹੁੰਦਾ। ਜਦੋਂ ਧੀ ਵਿਦਾ ਹੁੰਦੀ ਹੈ ਉਦੋਂ ਵੀ ਮਾਂ ਨੂੰ ਯਾਦ ਕਰਦੀ ਆ। ਜਦੋਂ ਪੁੱਤਰ ਪਰਦੇਸ ਜਾਂਦਾ ਆ ਉਹਨੂੰ ਮਾਂ ਦੀ ਰੋਟੀ ਯਾਦ ਆਉਂਦੀ ਆ। ਜਦੋਂ ਸਿਪਾਹੀ ਜੰਗ ਵਿੱਚ ਜਾਂਦਾ ਆ ਉਹਦੀ ਆਖਰੀ ਦੁਆ ਮਾਂ ਲਈ ਹੁੰਦੀ ਆ। ਇਸ ਲਈ ਪੰਜਾਬੀ ਲੋਕ ਸੰਗੀਤ ਵਿੱਚ ਵੀ ਮਾਂ ਨੂੰ ਵਾਰ ਵਾਰ ਯਾਦ ਕੀਤਾ ਜਾਂਦਾ ਹੈ।

0: ਸਵਾਹ 99.9
1: ਕਹਿੰਦੇ ਪ੍ਰਦੇਸ਼ਾਂ 'ਚ ਸਭ ਕੁਝ ਮਿਲ ਜਾਂਦਾ ਪਰ ਮਾਂ ਦੇ ਹੱਥਾਂ ਦੀ ਰੋਟੀ ਉਹਦਾ ਮੱਥੇ 'ਤੇ ਰੱਖਿਆ ਹੱਥ ਅਜੇ ਵੀ ਕਿਸੇ ਦੁਕਾਨ 'ਤੇ ਨਹੀਂ ਮਿਲਦਾ। ਸੋ ਦੋਸਤੋ, ਜੇ ਤੁਸੀਂ ਆਪਣੇ ਮਾਂ ਦੇ ਹੱਥਾਂ ਦੀ ਬਣੀ ਉਹ ਪਹਿਲੀ ਚੀਜ਼ ਯਾਦ ਹੈ ਜਿਹਦੀ ਖੁਸ਼ਬੂ ਅੱਜ ਵੀ ਤੁਹਾਡੇ ਮਨ ਵਿੱਚ ਵੱਸਦੀ ਆ, ਕੀ ਤੁਹਾਨੂੰ ਯਾਦ ਆ? ਆਖਰੀ ਵਾਰ ਤੁਸੀਂ ਮਾਂ ਨੂੰ ਕਦੋਂ ਧੰਨਵਾਦ ਕੀਤਾ, ਕਦੋਂ ਕਿਹਾ ਸੀ? ਜੇ ਤੁਹਾਡੇ ਕੋਲ ਆਪਣੀ ਮਾਂ ਨਾਲ ਸਿਰਫ 5 ਮਿੰਟ ਹੋਣ ਤਾਂ ਤੁਸੀਂ ਕੀ ਕਰੋਗੇ? ਦੋਸਤੋ, ਕੀ ਤੁਹਾਡੇ ਬੱਚੇ ਅੱਜ ਵੀ ਉਹੀ ਪਿਆਰ ਮਹਿਸੂਸ ਕਰਦੇ ਹਨ ਜੋ ਤੁਸੀਂ ਆਪਣੀ ਮਾਂ ਅਤੇ ਨਾਲ ਮਹਿਸੂਸ ਕੀਤਾ ਸੀ? ਕੀ ਤੁਹਾਡੇ ਪਿਆਰ ਅਤੇ ਤੁਹਾਡੇ ਬੱਚਿਆਂ ਦੇ ਪਿਆਰ ਦੇ ਵਿੱਚ ਕੋਈ ਫਰਕ ਤਾਂ ਨਹੀਂ, ਇੱਕੋ ਜਿਹਾ ਮਹਿਸੂਸ ਕਰਦੇ ਹਾਂ? ਕਿ ਆਪਾਂ ਜਿਹੜੀ ਇਸ ਕਾਮਯਾਬੀ ਦੀ ਦੌੜ 'ਚ ਦੌੜੀ ਜਾਂਦੇ ਹਾਂ, ਕਿ ਅਸੀਂ ਆਪਣੇ ਮਾਪਿਆਂ ਲਈ ਕੋਈ ਸਮਾਂ ਕੱਢਦੇ ਹਾਂ? ਕਿਤੇ ਸਮਾਂ ਕੱਢਣਾ ਭੁੱਲ ਤਾਂ ਨਹੀਂ ਗਏ ਕਿਤੇ? ਸੋ ਮਾਵਾਂ, ਠੰਡੀਆਂ ਛਾਵਾਂ, ਮਾਵਾਂ ਨੂੰ ਹਮੇਸ਼ਾ ਠੰਡੀ ਛਾਂ ਆ ਯਾਦ ਰੱਖਣਾ ਚਾਹੀਦਾ।

0: ਤੁਸੀਂ ਸੁਣ ਰਹੇ ਹੋ ਆਪਣਾ ਮਨਪਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਤੋਂ ਸ਼ਾਮ ਕੁਮਾਰ ਦੇ ਨਾਲ ਮੇਲਾ ਗੀਤਾਂ ਦਾ ਜਿੱਥੇ ਹਰ ਗੀਤ ਸੁਣਾਵੇ ਆਪਣੀ ਕਹਾਣੀ ਇੱਥੇ ਸੁਰਾਂ ਯਾਦਾਂ ਅਤੇ ਅਣਸੁਣੀਆਂ ਗੱਲਾਂ ਦਾ ਇੱਕ ਨਵਾਂ ਸਫ਼ਰ ਲੈ ਕੇ ਸ਼ੁਰੂ ਹੋ ਰਿਹਾ ਇਹ ਪ੍ਰੋਗਰਾਮ ਹਰ ਐਤਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਵਾਰ 99.9 FM ਦੀ ਫ੍ਰੀਕੁਐਂਸੀ ਤੋਂ ਪੇਸ਼ ਕੀਤਾ ਜਾਂਦਾ ਅਤੇ ਪੇਸ਼ ਕਰਦੇ ਹਨ ਸ਼ਾਮ ਕੁਮਾਰ ਪ੍ਰੋਗਰਾਮ ਨੂੰ ਸੁਣਨ ਵਾਸਤੇ ਤੁਸੀਂ ਫ੍ਰੀ ਔਨ ਏਅਰ ਰੇਡੀਓ FM ਬੈਂਡ ਅਤੇ 99.9 ਦੀ ਫ੍ਰੀਕੁਐਂਸੀ 'ਤੇ ਸੁਣ ਸਕਦੇ ਹੋ ਸਮਾਂ ਹੈ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਿਡਨੀ ਸਮਾਂ ਦੁਨੀਆ ਦੇ ਕਿਸੇ ਹੋਰ ਕੋਨੇ 'ਚ ਬੈਠ ਕੇ ਸੁਣਨਾ ਹੋਵੇ ਤਾਂ www.sw.999.com.au 'ਤੇ ਇੰਟਰਨੈਟ ਦੇ ਮਾਧਿਅਮ ਸੁਣ ਸਕਦੇ ਹੋ ਜਾਂ ਤੁਸੀਂ ਕਮਿਊਨਿਟੀ ਰੇਡੀਓ ਪਲੱਸ ਐਪ ਡਾਊਨਲੋਡ ਕਰਕੇ ਉਹਦੇ 'ਚ SWR99.9 ਲੱਭ ਕੇ ਸੁਣ ਸਕਦੇ ਹੋ ਤੁਹਾਡਾ ਆਪਣਾ ਪ੍ਰੋਗਰਾਮ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਤੁਸੀਂ ਆਪਣਾ ਯੋਗਦਾਨ ਪਾ ਸਕਦੇ ਹੋ ਕੋਈ ਵੀ ਗੱਲਬਾਤ ਸਾਂਝੀ ਕਰਨੀ ਹੋਵੇ ਤਾਂ ਪ੍ਰੋਗਰਾਮ ਦੇ ਦੌਰਾਨ ਤੁਸੀਂ ਫੋਨ ਕਰ ਸਕਦੇ ਹੋ 02-9676-3999 ਚਲੋ ਕੁਛ ਉਹ ਗੱਲਾਂ ਸੁਣਦੇ ਹਾਂ ਜਿਹੜੀਆਂ ਸਾਨੂੰ ਕੋਈ ਤਸੱਲੀ ਦੇ ਸਕਣ
1: ਖੈਰ ਦੀਨ ਹਮੇਸ਼ਾ ਪਿੰਡ ਦੇ ਬਾਹਰ ਵਾਰ ਇੱਕ ਦਰਖਤ ਹੇਠਾਂ ਲੰਮਾ ਪਿਆ ਰਹਿੰਦਾ ਸੀ ਨਾ ਉਸਨੂੰ ਲੀੜੇ ਕੱਪੜੇ ਦੀ ਕੋਈ ਚਿੰਤਾ ਸੀ ਨਾ ਰੋਟੀ ਖਾਣ ਦੀ ਤੇ ਨਾ ਕਿਸੇ ਕੰਮ ਤੇ ਜਾਣ ਦੀ ਇੱਕ ਦਿਨ ਮਾਸਟਰ ਜੀਵਨ ਲਾਲ ਉਸ ਕੋਲ ਰੁਕੇ ਤੇ ਕਹਿਣ ਲੱਗੇ ਖੈਰ ਦੀਨਾ ਤੂੰ ਚੰਗਾ ਭਲਾ ਹੱਟਾ ਕੱਟਾ ਬੰਦਾ ਹੈ ਕੋਈ ਕੰਮ ਧੰਦਾ ਕਰਿਆ ਕਰ ਖੈਰ ਦੀਨ ਨੇ ਆਪਣੇ ਮੂੰਹ ਤੋਂ ਚਾਦਰ ਲਾਹੀ ਤੇ ਮਾਸਟਰ ਜੀ ਨੂੰ ਪੁੱਛਣ ਲੱਗਾ ਅੱਛਾ ਉਹਦੇ ਨਾਲ ਕੀ ਹੋਏਗਾ ਮਾਸਟਰ ਜੀ ਬੋਲੇ ਚਾਰ ਪੈਸੇ ਕਮਾ ਵਿਆਹ ਕਰਵਾ ਬਾਲ ਬੱਚੇ ਪੈਦਾ ਕਰ ਆਪਣਾ ਘਰ ਵਸਾ ਖੈਰਦੀਨ ਬੋਲਿਆ ਫਿਰ ਮਾਸਟਰ ਜੀਵਨ ਲਾਲ ਕਹਿਣ ਲੱਗੇ ਜੇ ਤੂੰ ਆਪਣੇ ਘਰ ਵਿੱਚ ਰਹੇਗਾ ਚਾਰ ਪੈਸੇ ਹੋਣਗੇ ਤੇਰੇ ਕੋਲ ਤੈਨੂੰ ਰੋਟੀ ਪਾਣੀ ਦੀ ਕੋਈ ਚਿੰਤਾ ਨਹੀਂ ਹੋਏਗੀ ਤੈਨੂੰ ਆਪਣੇ ਜੀਵਨ ਦਾ ਬਹੁਤ ਆਨੰਦ ਆਏਗਾ ਤੂੰ ਬਹੁਤ ਖੁਸ਼ ਰਹੇਗਾ ਖੈਰਦੀਨ ਹੱਸ ਕੇ ਬੋਲਿਆ ਮਾਸਟਰ ਜੀ ਮੈਂ ਤਾਂ ਹੁਣ ਵੀ ਖੁਸ਼ ਅਤੇ ਆਨੰਦ ਵਿੱਚ ਹੀ ਹਾਂ ਇਹਦੇ ਲਈ ਮੈਨੂੰ ਇੰਨੇ ਸਾਰੇ ਝੰਝਟ ਕਰਨ ਦੀ ਲੋੜ ਨਹੀਂ ਹੈ ਇੰਨਾ ਕਹਿ ਕੇ ਖੈਰਦੀਨ ਨੇ ਚਾਦਰ ਫਿਰ ਆਪਣੇ ਮੂੰਹ ਤੇ ਲੈ ਲਈ ਤੇ ਪਾਸਾ ਮੋੜ ਕੇ ਬੇਫਿਕਰ ਹੋ ਕੇ ਸੌ ਗਿਆ ਦੋਸਤੋ ਅਸੀਂ ਖੈਰਦੀਨ ਨਹੀਂ ਹਾਂ ਸਾਨੂੰ ਆਪਣੀ ਸਿਹਤ ਦੀ ਵੀ ਚਿੰਤਾ ਕਰਨੀ ਪੈਂਦੀ ਹੈ ਆਪਣੇ ਕੰਮ ਧੰਦੇ ਤੇ ਜਾਣ ਲਈ ਸਮੇਂ ਸਿਰ ਉੱਠਣ ਦੀ ਵੀ ਚਿੰਤਾ ਕਰਨੀ ਪੈਂਦੀ ਹੈ ਆਪਣੇ ਪਿਆਰਿਆਂ ਦੇ ਦੁੱਖ ਤਕਲੀਫ ਵੀ ਵੇਖਣੇ ਪੈਂਦੇ ਹਨ ਇਹ ਛੋਟੀਆਂ ਛੋਟੀਆਂ ਚਿੰਤਾਵਾਂ ਸਾਡੇ ਜੀਵਨ ਦਾ ਬਹੁਤ ਜ਼ਰੂਰੀ ਹਿੱਸਾ ਹਨ ਪਰ ਹਾਂ ਕਈ ਵਾਰ ਅਸੀਂ ਬੀਤ ਚੁੱਕੇ ਅਤੇ ਆਉਣ ਵਾਲੇ ਹਾਲਾਤ ਦੀ ਵਿਅਰਥ ਦੀ ਚਿੰਤਾ ਕਰਕੇ ਆਪਣੇ ਵਰਤਮਾਨ ਦੀ ਖੁਸ਼ੀ ਨੂੰ ਨਸ਼ਟ ਕਰ ਲੈਂਦੇ ਹਾਂ ਮੈਡੀਕਲ ਸਾਇੰਸ ਅਨੁਸਾਰ ਜੇ ਤੁਹਾਨੂੰ ਚਿੰਤਾ ਤੋਂ ਖਹਿੜਾ ਛੁਡਾਉਣਾ ਆ ਜਾਵੇ ਤਾਂ ਤੁਹਾਨੂੰ ਆਪਣੀਆਂ 80% ਬਿਮਾਰੀਆਂ ਲਈ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਰਹੇਗੀ ਜੇਕਰ ਤੁਸੀਂ ਕਿਸੇ ਗੱਲ ਤੋਂ ਚਿੰਤਤ ਹੋ ਤਾਂ ਉਸ ਤੋਂ ਹੁਣੇ ਇਸੇ ਵਕਤ ਛੁਟਕਾਰਾ ਪਾਉਣ ਦਾ ਸਭ ਤੋਂ ਕਾਰਗਰ ਢੰਗ ਇਹ ਹੈ ਸਭ ਤੋਂ ਪਹਿਲਾਂ ਆਪਣੀ ਚਿੰਤਾ ਵਾਲੀ ਗੱਲ ਦਾ ਥੋੜ੍ਹਾ ਜਿਹਾ ਚੀਰ ਫੜ ਕਰੋ ਮੰਨ ਲਓ ਜਿਸ ਗੱਲ ਦੀ ਤੁਹਾਨੂੰ ਚਿੰਤਾ ਹੈ ਜੇ ਉਹ ਮਸਲਾ ਹੱਲ ਨਹੀਂ ਹੁੰਦਾ ਤਾਂ ਤੁਹਾਨੂੰ ਕੀ ਨੁਕਸਾਨ ਹੋ ਸਕਦਾ ਹੈ ਕੀ ਤੁਹਾਡੀ ਜਾਨ ਨੂੰ ਖਤਰਾ ਹੈ ਜੇ ਨਹੀਂ ਤਾਂ ਸਮਝੋ ਤੁਹਾਡੀ ਚਿੰਤਾ ਕੋਈ ਬਹੁਤੀ ਵੱਡੀ ਨਹੀਂ ਹੈ ਹੁਣ ਆਰਾਮ ਨਾਲ ਬੈਠ ਕੇ ਸੋਚੋ ਤੁਸੀਂ ਜਿਸ ਗੱਲ ਦੀ ਚਿੰਤਾ ਕਰ ਰਹੇ ਹੋ ਉਸ ਨਾਲ ਤੁਹਾਨੂੰ ਕੀ ਨੁਕਸਾਨ ਹੋਇਆ ਹੈ ਜਾਂ ਕੀ ਨੁਕਸਾਨ ਹੋ ਸਕਦਾ ਹੈ ਤੁਸੀਂ ਜਿਸ ਵੀ ਹਾਲਤ ਵਿੱਚੋਂ ਲੰਘ ਰਹੇ ਹੋ ਉਸ ਬਾਰੇ ਇਹ ਸੋਚਣਾ ਬੰਦ ਕਰ ਦਿਓ ਕਿ ਇਹ ਇਦਾਂ ਨਹੀਂ ਸੀ ਹੋਣਾ ਚਾਹੀਦਾ ਜਦੋਂ ਤੁਸੀਂ ਉਦਾਸ ਹੁੰਦੇ ਹੋ ਅਤੇ ਚਿੰਤਾ ਕਰਦੇ ਹੋ ਤਾਂ ਤੁਸੀਂ ਆਪਣੀ ਜੀਵਨ ਸ਼ਕਤੀ ਨਸ਼ਟ ਕਰ ਰਹੇ ਹੁੰਦੇ ਹੋ ਕਿਸੇ ਵੀ ਮਸਲੇ ਨੂੰ ਹੱਲ ਕਰਨ ਦਾ ਪਹਿਲਾ ਕਦਮ ਹੈ ਆਪਣੇ ਹਾਲਾਤ ਨੂੰ ਸਵੀਕਾਰ ਕਰ ਲੈਣਾ ਆਪਣੀ ਚਿੰਤਾ ਨੂੰ ਦੂਰ ਕਰਨ ਦਾ ਪਹਿਲਾ ਕਦਮ ਹੁਣੇ ਪੁੱਟੋ ਆਪਣੇ ਮੌਜੂਦਾ ਹਾਲਾਤ ਨੂੰ ਸਵੀਕਾਰ ਕਰਕੇ ਆਪਣੀ ਊਰਜਾ ਅਤੇ ਸਮਾਂ ਆਪਣੇ ਹਾਲਾਤ ਨੂੰ ਸਵਾਰਨ ਵਾਸਤੇ ਜੋ ਵੀ ਕਰ ਸਕਦੇ ਹੋਵੋ ਉਸ ਪਾਸੇ ਲਾ ਦਿਓ ਆਪਣੀ ਚਿੰਤਾ ਆਪਣੇ ਭਰੋਸੇਮੰਦ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸਾਂਝੀ ਕਰੋ ਹੋ ਸਕਦਾ ਹੈ ਕਿਸੇ ਕੋਲ ਤੁਹਾਡੀ ਸਮੱਸਿਆ ਦਾ ਹੱਲ ਹੋਵੇ?
2: The difference is the music.
0: Swa 99.9. ਕਹਿੰਦੇ ਆ ਕਿ ਹਰ ਸਮੱਸਿਆ ਜਿਹੜੀ ਆਪਣਾ ਹੱਲ ਵਿੱਚ ਹੀ ਲੈ ਕੇ ਆਉਂਦੀ ਆ, ਪਰ ਸਾਨੂੰ ਕਈ ਦਫ਼ਾ ਲੱਭਣਾ ਨਹੀਂ ਆਉਂਦਾ। ਐਵੇਂ ਜ਼ਿਆਦਾ ਚਿੰਤਾ ਦੇ ਵਿੱਚ ਹੋਰ ਚਿੰਤਾਵਾਂ ਨਹੀਂ ਵਧਾਉਣੀਆਂ ਚਾਹੀਦੀਆਂ। ਉਹਦੀ ਜਿਹੜੀ ਗੱਲ ਦੀ ਚਿੰਤਾ, ਉਹਦੀ ਚੀਰ ਫਾੜ ਜ਼ਰੂਰ ਕਰਕੇ ਦੇਖੋ। ਚੀਰ ਫਾੜ ਕਰਾਂਗੇ ਤਾਂ ਉਹਦੇ ਵਿੱਚੋਂ ਕੁਛ ਨਾ ਕੁਛ ਜ਼ਰੂਰ ਨਿਕਲੇਗਾ।

0: Swan 99.9.
1: ਸੋ ਮੈਂ ਚੰਨ ਸਿਤਾਰੇ ਕੀ ਕਰਨੇ, ਮੈਨੂੰ ਇਸ਼ਕ ਹੋ ਗਿਆ ਅੱਖੀਆਂ ਨਾਲ, ਸੋ ਅੱਖੀਆਂ ਦੇ ਵਿੱਚ ਹੀ ਪੂਰਾ ਸੰਸਾਰ ਦਿਦਾ, ਬਾਕੀ ਤਾਂ ਆਲੇ ਦੁਆਲੇ ਦਿਸਣਾ ਹੀ ਬੰਦ ਹੋ ਜਾਂਦਾ, ਸੋ ਬਾਕੀ ਖਾਹਿਸ਼ ਵੀ ਨਹੀਂ ਰਹਿੰਦੀ। ਅੱਗੇ ਇੱਕ ਗਾਣੇ ਦੀ ਤੜ ਸੁਣਦੇ ਹਾਂ, ਬਹੁਤ ਵਧੀਆ ਦਾਸਤਾਨ ਉਹਦਾ ਗਾਣਾ, ਉਹਦੀ ਤਰਜ ਬਹੁਤ ਵਧੀਆ ਤਰਜ ਕੱਢੀ ਆ, ਸੁਣਦੇ ਹਾਂ ਕਿੱਦਾਂ ਤਾਰਾਂ 'ਤੇ ਕੱਢੀ ਹੋਈ ਤਰਜ, ਤਾਰਾਂ ਕਿੱਦਾਂ ਗਾਣੇ ਵਾਂਗੂ ਹੀ ਬੋਲਦੀਆਂ, ਉਹ ਸੁਣਦੇ ਹਾਂ।

0: 99.9
1: ਇਹ ਸੀ ਹੀਰ ਦੀ ਕਹਾਣੀ। ਹੀਰ ਆਖਦੀ ਜੋਗੀਆ ਝੂਠ ਬੋਲੇ, ਕੌਣ ਰੁੱਠ ਲੈ ਯਾਰ ਮਨਾਮ ਦਾ ਏ, ਕੋਈ ਐਸਾ ਨਾ ਦੁਨੀਆ 'ਚ ਢੂੰਡ ਥੱਕੀ ਜਿਹੜਾ ਵਿਛੜਿਆਂ ਨੂੰ ਆਣ ਮਿਲਾਮਦਾ ਏ। ਸੋ ਹੀਰ ਦੀ ਕਹਾਣੀ ਸੁਣਦੇ ਹਾਂ ਜਸਵੀਰ ਜੱਸੀ ਦੀ ਆਵਾਜ਼ 'ਚ।

ਇਹ ਸੀ ਗਾਣਾ ਹੀਰ ਆਖਦੀ ਜੋਗੀਆ ਝੂਠ ਆਖੇ। ਇਹਦਾ ਮਤਲਬ ਹੈ ਕਿ ਹੀਰ ਜੋਗੀ ਨੂੰ ਜਾਣੀ ਕਿ ਆਪਣੇ ਰਾਂਝੇ ਨੂੰ ਕਹਿੰਦੀ ਆ ਕਿ ਉਹ ਝੂਠੀਆਂ ਤਸੱਲੀਆਂ ਜਾਂ ਵਾਅਦੇ ਕਰਦਾ। ਉਹ ਆਪਣੇ ਵਿਛੜੇ ਦੇ ਦੁੱਖ ਵਿੱਚ ਪੁੱਛਦੀ ਆ ਕਿ ਕੋਈ ਐਸਾ ਹੈ ਜੋ ਵਿਛੜੇ ਹੋਏ ਪ੍ਰੇਮੀਆਂ ਨੂੰ ਮੁੜ ਮਿਲਾ ਦਿੰਦਾ ਹੋਵੇ। ਇਹ ਲਾਈਨਾਂ ਵਿੱਚ ਬਹੁਤ ਹੀ ਡੂੰਘਾ ਵਿਛੋੜਾ, ਤੜਫ, ਬੇਬਸੇ ਦੀ ਭਾਵਨਾ ਨੂੰ ਪ੍ਰਗਟ ਕਰਦੀਆਂ ਇਹ ਲਾਈਨਾਂ। ਇਹਦੇ ਵਿੱਚ ਹੋਰ ਲਾਈਨ ਸੀ ਇੱਕ, ਜਿਹੜਾ ਜਿਉਣ ਦਾ ਰੋਗ। ਇਹ ਜਿਹੜਾ ਜਿਉਣ ਦਾ ਰੋਗ ਦਾ ਮਤਲਬ ਇਹ ਹੈ ਕਿ ਇਨਸਾਨ 'ਚ ਕੋਈ ਜਿਹੜਾ ਇਨਸਾਨੀ ਦੁੱਖ ਨਹੀਂ ਆ, ਇਹ ਇਸ਼ਕ ਦਾ, ਇਹ ਦੁੱਖ ਜਿਹੜਾ ਇਸ਼ਕ ਜਾਂ ਵਿਛੋੜਾ ਲੱਗਿਆ ਹੋਇਆ, ਇਹ ਜੀਵਨ ਭਰ ਨਾਲ ਰਹਿੰਦਾ ਹੈ। ਸੇ ਇਸ ਇਸ਼ਕ ਦੇ ਰੋਗ ਦਾ ਕਹਿਣ ਦਾ ਆਮ ਅਲੰਕਰ ਦਾ ਭਾਵ ਇਹ ਹੁੰਦਾ ਕਿ ਦਿਲ ਨੂੰ ਚੈਨ ਨਹੀਂ ਮਿਲਦੀ, ਵਿਛੋੜੇ ਦੀ ਤੜਫ ਹੁੰਦੀ ਆ, ਪ੍ਰੇਮੀ ਦੀ ਜਾਗ ਵਿੱਚ, ਯਾਦ ਵਿੱਚ ਹਮੇਸ਼ਾ ਡੁੱਬੇ ਰਹਿਣਾ। ਇਹ ਅਹਿਸਾਸ ਕਿ ਇਸ ਦਾ ਦਰਦ ਕੋਈ ਆਮ ਇਲਾਜ ਨਹੀਂ ਹੁੰਦਾ, ਜਿਹੜਾ ਜਿਉਣ ਦਾ ਰੋਗ ਦਾ ਭਾਵ। ਤੁਸੀਂ ਸੁਣ ਰਹੇ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਤੋਂ ਸ਼ਾਮ ਕੁਮਾਰ ਦੇ ਨਾਲ। ਚਲੋ ਅੱਗੇ ਬਲਕਾਰ ਸਿੱਧੂ ਤੋਂ ਪੁੱਛਦੇ ਹਾਂ ਕਿ ਉਹ ਇਸ ਪ੍ਰੇਮ ਦੇ ਵਿੱਚ ਜਾਣ ਨੂੰ ਕੀ ਅੱਖਰਾਂ 'ਚ ਕਹਿ ਗਿਆ ਜਾਣ ਦੇ ਬਾਰੇ।

0: The difference is the music.
1: Swan 99.9.
2: ਇਹ ਪਿਆਰ ਦੇ ਰਿਸ਼ਤਿਆਂ ਦੀ ਡੂੰਘਾਈ ਇਸ ਗਾਣੇ 'ਚ ਦੱਸੀ ਹੈ ਕਿ ਜਦੋਂ ਮੈਨੂੰ ਪਿਆਰਿਆ ਉਹ ਜਾਨ ਜਾਨ ਕਹਿੰਦਾ ਹੈ ਰੱਬ ਦੀ ਸੌਂ ਜਾਨ ਹੀ ਕੱਢ ਲੈਂਦਾ ਹੈ ਅਤੇ ਅੰਤ ਵਿੱਚ ਇਹ ਕਹਿ ਗਈ ਕਿ ਮੁੜ ਕੇ ਫਿਰ ਮੈਂ ਅਗਰ ਜਨਮ ਲਵਾਂ ਤਾਂ ਰੱਬ ਤੋਂ ਇਹੀ ਮੰਗਾਂਗੀ ਕਿ ਮੇਰੀ ਚੁੰਨੀ ਦਾ ਲੜ ਤੇਰੇ ਲੜ ਨਾਲ ਬੱਝਾ ਹੋਵੇ ਤੋ ਰਿਸ਼ਤੇ ਹੋਣ ਤਾਂ ਇੱਦਾਂ ਹੋਣ ਨਾ ਹੋਣ ਤਾਂ ਨਾ ਹੋਣ ਕਹਾਣੀ ਸੁਣਦੇ ਹਾਂ ਇੱਕ ਕੋਕਲੀ ਅਮਰਤਾ ਪ੍ਰੀਤਮ ਦੀ ਲਿਖੀ ਹੋਈ ਕਹਾਣੀ ਸਾਡੇ ਜੀਵਨ ਨਾਲ ਜੁੜੀ ਹੋਈ ਕਹਾਣੀ ਉਹ ਸੁਣਦੇ ਹਾਂ ਕੋਕਲੀ
3: ਅਮਰਤਾ ਪ੍ਰੀਤਮ ਦੀ ਕਹਾਣੀ ਕੋਕਲੀ ਤਖ਼ਤਪੋਸ਼ ਦੇ ਮੱਥੇ ਨਾਲ ਬੜੇ ਰੰਗ ਬਿਰੰਗੇ ਖੰਭ ਵੱਜੇ ਹੋਏ ਸਨ ਕੋਕਲੀ ਦੇ ਗਲ 'ਚ ਬੜੇ ਰੰਗ ਬਿਰੰਗੇ ਮਣਕਿਆਂ ਦੀ ਮਾਲਾ ਪਈ ਹੋਈ ਸੀ ਕੋਕਲੀ ਦੇ ਦਿਲ 'ਚ ਬੜੇ ਰੰਗ ਬਿਰੰਗੇ ਖਿਆਲ ਆਏ ਕਿਹੋ ਜਿਹਾ ਹੋਏਗਾ ਮੇਰਾ ਮਰਦ ਮੇਰਾ ਮਛੇਰਾ ਉਹਦਾ ਪਿੰਡਾ ਬੇੜੀ ਵਰਗਾ ਉਹਦੀਆਂ ਬਾਹਾਂ ਚੱਪੂਆਂ ਵਰਗੀਆਂ ਉਹਦੇ ਹੋਠਾਂ ਦੀ ਮੁਸਕਰਾਹਟ ਮੱਛੀ ਦੇ ਪਰਾਂ ਵਰਗੀ ਝਿਲ ਮਿਲ ਕਰਦੀ ਉਹਦੇ ਹੋਠਾਂ ਦਾ ਗੀਤ ਸਮੁੰਦਰ ਦੀਆਂ ਛੱਲਾਂ ਵਾਂਗ ਛਲ ਛਲ ਕਰਦਾ ਉਹਦੇ ਦਿਲ ਦੀਆਂ ਗੱਲਾਂ ਨਿੱਕੀਆਂ ਅਤੇ ਚਿੱਟੀਆਂ ਸਿੱਪੀਆਂ ਵਰਗੀਆਂ ਬੂਹੇ ਤੋਂ ਬਾਹਰ ਮਸ਼ਾਲਾਂ ਜਗਦੀਆਂ ਪਈਆਂ ਸਨ ਹਵਾ ਵਿੱਚ ਤਲੀ ਹੋਈ ਮੱਛੀ ਦੀ ਅਤੇ ਤਾੜੀ ਦੀ ਸੁਗੰਧ ਸੀ ਢੋਲਾਂ ਦੀ ਆਵਾਜ਼ ਨਾਲ ਕਈ ਗੀਤ ਜਾਗਦੇ ਪਏ ਸਨ ਕੋਕਲੀ ਦੀਆਂ ਅੱਖਾਂ 'ਚ ਕਈ ਰੰਗ ਲਿਸ਼ਕਦੇ ਪਏ ਸਨ ਮੈਂ ਉਹਦੇ ਨਾਲ ਗੱਲਾਂ ਕਰਾਂਗੀ ਨਿੱਕੀਆਂ ਅਤੇ ਚਿੱਟੀਆਂ ਸਿੱਪੀਆਂ ਨੂੰ ਚੁਣਾਂਗੀ ਉਹ ਗਾਏਗਾ ਮੈਂ ਸੁਰਾਂ ਵਿੱਚੋਂ ਉੱਠਦੀਆਂ ਛੱਲਾਂ ਨੂੰ ਵੇਖਾਂਗੀ ਅਤੇ ਫਿਰ ਉਹ ਬਾਹਾਂ ਦੇ ਚੱਪੂ ਮਾਰੇਗਾ ਮੈਂ ਉਹਦੇ ਪਿੰਡੇ ਦੀ ਬੇੜੀ 'ਚ ਬਹਿ ਜਾਵਾਂਗੀ ਇਸ ਖਿਆਲ ਦਾ ਰੰਗ ਪਤਾ ਨਹੀਂ ਕਿਹੋ ਜਿਹਾ ਸੀ ਕੋਕਲੀ ਦੀਆਂ ਅੱਖਾਂ ਚੁੰਧਿਆ ਗਈਆਂ ਅਤੇ ਫਿਰ ਉਹਨੇ ਅੱਖਾਂ ਮੀਟ ਕੇ ਸੋਚਿਆ ਉਹਦੀ ਮੁਸਕਰਾਹਟ ਮੱਛੀ ਵਾਂਗੂ ਤਿਲਕੇਗੀ ਅਤੇ ਮੈਂ ਮੱਛੀ ਨੂੰ ਫੜਾਂਗੀ ਆਪਣੇ ਹੋਠਾਂ ਦਾ ਜਾਲ ਪਾਵਾਂਗੀ ਬੂਹੇ ਤੋਂ ਬਾਹਰ ਤਾੜੀ ਦਾ ਨਵਾਂ ਘੜਾ ਖੁੱਲ੍ਹਿਆ ਢੋਲਾਂ ਦੀ ਆਵਾਜ਼ ਉੱਚੀ ਹੋ ਗਈ ਸ਼ਾਇਦ ਬੜੀ ਰਾਤ ਹੋ ਗਈ ਸੀ ਮਸ਼ਾਲਾਂ ਦਾ ਚਾਨਣ ਬਹੁਤ ਤਿੱਖਾ ਹੋ ਗਿਆ ਅਤੇ ਫਿਰ ਕੋਕਲੀ ਨੂੰ ਜਾਪਿਆ ਕੋਈ ਉਹਦੇ ਸਿਰਾਣੇ ਕੋਲ ਖਲੋਤਾ ਹੋਇਆ ਲੋਕਾਂ ਦਾ ਹਾਸਾ ਢੋਲਾਂ ਦੀ ਆਵਾਜ਼ ਨਾਲੋਂ ਵੀ ਉੱਚਾ ਹੋ ਗਿਆ ਅਤੇ ਫਿਰ ਲੋਕਾਂ ਨੇ ਕੋਠੜੀ ਦਾ ਬੂਹਾ ਭੇੜ ਦਿੱਤਾ ਤਖ਼ਤਪੋਸ਼ ਦੇ ਪਾਵੇ ਚਿਰਕੇ ਜਿਵੇਂ ਲੱਕੜ ਦੇ ਫੱਟੇ ਉੱਤੇ ਮਣਾਮੂਈ ਭਾਰ ਪੈ ਗਿਆ ਹੋਵੇ ਕੋਕਲੀ ਨੇ ਛੁਟਕਣ ਲਈ ਹੱਥ ਪੈਰ ਮਾਰੇ ਕੋਕਲੀ ਦੇ ਗਲ 'ਚ ਪਈ ਹੋਈ ਮਣਕਿਆਂ ਦੀ ਮਾਲਾ ਟੁੱਟ ਗਈ ਕੋਕਲੀ ਦੀਆਂ ਛਾਤੀਆਂ ਦੇ ਉਭਾਰ ਘੁੱਗੀਆਂ ਵਾਂਗ ਸੁੱਤੇ ਹੋਏ ਸਨ ਕਿਸੇ ਨੇ ਇੱਕੋ ਝਪੱਟੇ ਨਾਲ ਘੁੱਗੀਆਂ ਨੂੰ ਫੜ ਲਿਆ ਮੁੱਠਾਂ ਪੀਚੀਆਂ ਗਈਆਂ ਅਤੇ ਘੁੱਗੀਆਂ ਨੇ ਗਰਦਨਾਂ ਸੁੱਟ ਦਿੱਤੀਆਂ ਅਤੇ ਫਿਰ ਕੋਕਲੀ ਨੂੰ ਜਾਪਿਆ ਇੱਕ ਤੀਰ ਉਹਦੀਆਂ ਲੱਤਾਂ ਨੂੰ ਚੀਰ ਗਿਆ ਉਹ ਇੱਕ ਜਾਨਵਰ ਵਾਂਗ ਹੋਵਾਂਗੀ ਉਹਦੀਆਂ ਲੱਤਾਂ 'ਚ ਲਹੂ ਵਗਦਾ ਪਿਆ ਸੀ ਕਿਸੇ ਨੇ ਦੀਵਾ ਜਗਾਇਆ ਅਤੇ ਲੱਕੜ ਦੇ ਫੱਟੇ ਉੱਤੇ ਗੁੱਛਾ ਹੋਈ ਕੋਕਲੀ ਨੂੰ ਵੇਖਣ ਦੀ ਥਾਂ ਉਹਦੇ ਉੱਤੇ ਵਿਛੀ ਹੋਈ ਵੱਟੋ ਵੱਟ ਚਾਦਰ ਨੂੰ ਵੇਖਣ ਲੱਗ ਪਿਆ ਲਹੂ ਲਹੂ ਕੋਠੜੀ ਹਾਸੇ ਨਾਲ ਭਰ ਗਈ ਅਤੇ ਫਿਰ ਕੋਠੜੀ ਦਾ ਬੂਹਾ ਖੁੱਲ੍ਹ ਗਿਆ ਕਿਸੇ ਨੇ ਵਿਛਾਉਣੀ ਦੀ ਚਾਦਰ ਚੁੱਕੀ ਅਤੇ ਬੂਹੇ ਤੋਂ ਬਾਹਰ ਮਸ਼ਾਲਾਂ ਦੀ ਰੌਸ਼ਨੀ 'ਚ ਟੰਗ ਦਿੱਤੀ ਕੁਆਰੀ ਕੁਆਰੀ ਲੋਕਾਂ ਦਾ ਹਾਸਾ ਉੱਚਾ ਹੋ ਗਿਆ ਅਤੇ ਢੋਲਾਂ ਦੀ ਆਵਾਜ਼ ਨੀਵੀਂ ਪੈ ਗਈ ਫਿਰ ਕਿਸੇ ਨੇ ਬਾਂਸ ਲਿਆਂਦਾ ਅਤੇ ਉਸ ਚਾਦਰ ਨੂੰ ਬਾਂਸ ਨਾਲ ਬੰਨ੍ਹ ਦਿੱਤਾ ਅਤੇ ਇੱਕ ਆਦਮੀ ਨੇ ਬਾਂਸ ਨੂੰ ਝੰਡੇ ਵਾਂਗ ਚੁੱਕ ਲਿਆ ਅਤੇ ਇੱਕ ਆਦਮੀ ਨੇ ਮਛੇਰੇ ਨੂੰ ਮੋਢਿਆਂ ਉੱਤੇ ਬਿਠਾ ਲਿਆ ਅਤੇ ਬਾਕੀ ਦੇ ਲੋਕਾਂ ਨੇ ਉਹਨਾਂ ਦੇ ਦੁਆਲੇ ਪਿੜ

0: ਇਹ ਸੁਹਾਗ ਦੀ ਸੇਜ ਨਹੀਂ, ਇੱਕ ਜਾਲ ਹੈ ਅਤੇ ਹੁਣ ਉਹ ਵਿਆਹ ਦੀ ਕੁੰਡੀ 'ਚ ਅੜੀ ਹੋਈ ਹੈ। ਅੰਮ੍ਰਿਤਾ ਪ੍ਰੀਤਮ ਦੀ ਕਹਾਣੀ ਹੈ ਚਿੱਟੀ ਧੋਤੀ ਜ਼ਰੀ ਦਾ ਕਫਨ। ਉਹ ਦੋਵੇਂ ਇੱਕ ਵਾਰ ਉਦੋਂ ਵੀ ਮਿਲੀਆਂ ਸੀ ਜਦੋਂ ਜਿਉਂਦੀਆਂ ਸਨ। ਉਦੋਂ ਇੱਕ ਦੀ ਉਮਰ 20 ਵਰ੍ਹੇ ਸੀ, ਦੂਜੀ ਦੀ 40 ਵਰ੍ਹੇ। ਗੱਲ ਸਿਰਫ ਇੰਨੀ ਸੀ ਕਿ ਜਿਹਦੀ ਉਮਰ 20 ਵਰ੍ਹੇ ਸੀ ਉਹਨੇ ਉਸ ਦੂਜੀ ਦੀ ਨੂੰਹ ਬਣਨ ਦਾ ਨਿਸ਼ਚਾ ਧਾਰ ਲਿਆ ਸੀ, ਪਰ ਜਿਹਦੀ ਉਮਰ 40 ਵਰ੍ਹੇ ਸੀ ਉਹਨੇ ਉਸ ਦੂਜੀ ਦੀ ਸੱਸ ਬਣਨ ਤੋਂ ਉੱਕਾ ਨਾ ਕਰ ਦਿੱਤੀ ਸੀ। ਵਿਆਹ ਦੀ ਰਸਮ ਹੋਈ ਸੀ, ਪਰ ਉਹਦੇ ਭਾਣੇ ਜਿਹਦੀ ਉਮਰ 20 ਵਰ੍ਹੇ ਸੀ ਅਤੇ ਜਿਹਦੀ 40 ਵਰ੍ਹੇ ਸੀ ਉਹਦੇ ਭਾਣੇ ਨਹੀਂ। ਸੋ ਇਹ ਰਸਮ ਉਹਨੂੰ ਹਮੇਸ਼ਾ ਦਿਸਦੀ ਰਹੀ ਜਿਹਨੇ ਇਹਨੂੰ ਅੱਖਾਂ ਨਾਲ ਵੇਖਿਆ ਸੀ, ਪਰ ਇਹ ਰਸਮ ਉਹਨੂੰ ਕਦੇ ਵੀ ਨਾ ਦਿਸੀ ਜਿਹਨੇ ਇਹਨੂੰ ਅੱਖੀਂ ਵੇਖਣ ਤੋਂ ਨਾ ਕਰ ਦਿੱਤੀ ਸੀ। ਤੂੰ ਜਿਉਂਦੇ ਜੀ ਮੇਰੇ ਘਰ ਦੀਆਂ ਦਲੀਜਾਂ ਨਹੀਂ ਲੰਘ ਸਕਦੀ, ਇੱਕ ਫੁਰਮਾਨ ਵਾਂਗੂ ਉਹਨੇ ਆਖਿਆ ਸੀ ਜਿਹਦੀ ਉਮਰ ਉਦੋਂ 40 ਵਰ੍ਹੇ ਸੀ। ਤੂੰ ਮੈਨੂੰ ਮੋਈ ਸਮਝ ਲੈ, ਪਰ ਘਰ ਦੀਆਂ ਦਲੀਜਾਂ ਲੰਘ ਲੈਣ ਦੇ, ਇਹ ਉਹਨੇ ਹਾੜਾ ਕੀਤਾ ਸੀ ਜਿਹਦੀ ਉਮਰ ਉਦੋਂ 20 ਵਰ੍ਹੇ ਸੀ। ਮੈਂ ਜਿਉਂਦੇ ਜੀ ਤੇਰਾ ਮੂੰਹ ਨਹੀਂ ਵੇਖਣਾ, ਨਾ ਜਿਉਂਦੀ ਦਾ ਨਾ ਮੋਈ ਦਾ। ਅਤੇ ਉਹਨੇ ਪੈਰਾਂ ਕੋਲ ਝੁਕੇ ਹੋਏ ਮੱਥੇ ਨੂੰ ਪੈਰਾਂ ਨਾਲ ਪਰੇ ਕਰ ਦਿੱਤਾ ਸੀ ਅਤੇ ਘਰ ਦੀ ਦਹਿਲੀਜ਼ ਉੱਚੀ ਉੱਚੀ ਹੱਸਣ ਲੱਗ ਪਈ ਸੀ। ਇਸ ਦਹਿਲੀਜ਼ ਦੇ ਹਾਸੇ ਵਿੱਚ ਔੜਕਾਂ ਦੀ ਦੌਲਤ ਦਾ ਹਾਸਾ ਵੀ ਰਲਿਆ ਹੋਇਆ ਸੀ ਅਤੇ ਇੱਕ ਖਾਨਦਾਨ ਦੀ ਜ਼ਿੱਦ ਦਾ ਹਾਸਾ ਵੀ। ਸੋ ਇਹ ਹਾਸਾ ਇੰਨਾ ਉੱਚਾ ਸੀ ਕਿ ਜਿਹਦੀ ਉਮਰ ਉਦੋਂ 20 ਵਰ੍ਹੇ ਸੀ ਉਹਨੇ ਦੋਹਾਂ ਕੰਨਾਂ ਉੱਤੇ ਹੱਥ ਰੱਖ ਲਏ ਸਨ। ਕੰਨਾਂ ਉੱਤੋਂ ਹੱਥ ਚੁੱਕ ਕੇ ਉਹਨੇ ਕਈ ਵਾਰ ਉਹਦੇ ਵੱਲ ਤੱਕਿਆ ਸੀ ਜਿਹਦੇ ਪਿੱਛੇ ਇਹ ਘਰ ਸੀ ਅਤੇ ਘਰ ਦੀ ਦਹਿਲੀਜ਼ ਸੀ, ਪਰ ਉਦੋਂ ਵੀ ਚੁੱਪ ਸੀ, ਫਿਰ ਵੀ ਚੁੱਪ ਰਿਹਾ। ਸਿਰਫ ਦਹਿਲੀਜ਼ ਜਿਹੜੀ ਉਦੋਂ ਵੀ ਹੱਸਦੀ ਸੀ ਫਿਰ ਵੀ ਹੱਸਦੀ ਰਹੀ, ਅਤੇ ਫਿਰ ਇਹ ਦਹਿਲੀਜ਼ ਹੋਰ ਵੀ ਹੱਸੀ। ਜਦੋਂ ਇੱਕ ਬਰਾਤ ਇਸ ਦਹਿਲੀਜ਼ ਤੋਂ ਬਾਹਰ ਗਈ ਅਤੇ ਇੱਕ ਡੋਲੀ ਇਸ ਦਹਿਲੀਜ਼ ਦੇ ਅੰਦਰ ਗਈ ਅਤੇ ਜਿਹਦੀ ਉਮਰ ਉਦੋਂ 20 ਵਰ੍ਹੇ ਸੀ ਅਤੇ ਜਿਹੜੀ ਪਰਾਂ ਇੱਕ ਸਕੂਲ ਦੇ ਕੁਆਟਰ 'ਚ ਬਹਿ ਕੇ ਇਸ ਦਹਿਲੀਜ਼ ਨੂੰ ਵੇਖਦੀ ਹੁੰਦੀ ਸੀ, ਉਹਨੇ ਇਹਦੇ ਹਾਸੇ ਤੋਂ ਡਰ ਕੇ ਕੰਨਾਂ ਉੱਤੇ ਹੱਥ ਰੱਖ ਲਏ। ਵੇਲਾ ਸੀ, ਬੀਤਦਾ ਰਿਹਾ ਅਤੇ ਫਿਰ ਜਿਹਦੀ ਉਮਰ ਉਦੋਂ 40 ਵਰ੍ਹੇ ਸੀ ਉਹਦੀ 60 ਹੋ ਗਈ ਅਤੇ ਜਿਹਦੀ 20 ਵਰ੍ਹੇ ਸੀ ਉਹਦੀ 40 ਹੋ ਗਈ। ਦਹਿਲੀਜ਼ ਦਾ ਹਾਸਾ ਵੀ ਸ਼ਾਇਦ ਬੁੱਢਾ ਹੋ ਗਿਆ ਸੀ। ਉਹ ਅੰਦਰ ਵੱਲ ਵੇਖਦਾ ਤਾਂ ਵੀ ਖੰਘਣ ਲੱਗ ਪੈਂਦਾ, ਬਾਹਰ ਵੱਲ ਵੇਖਦਾ ਤਾਂ ਵੀ ਖੰਘਣ ਲੱਗ ਪੈਂਦਾ। ਅਤੇ ਫਿਰ ਉਹ ਮਰ ਗਈ ਜਿਹਨੇ ਦੂਜੀ ਨੂੰ ਹੁਕਮ ਦਿੱਤਾ ਸੀ ਕਿ ਤੂੰ ਜਿਉਂਦੇ ਜੀ ਮੇਰੇ ਘਰ ਦੀਆਂ ਦਹਿਲੀਜ਼ਾਂ ਨਹੀਂ ਲੰਘ ਸਕਦੀ। ਅਤੇ ਹੁਕਮ ਦੇਣ ਵਾਲੀ ਅਜੇ ਦਹਿਲੀਜ਼ਾਂ ਦੇ ਅੰਦਰ ਸੀ, ਭਾਵੇਂ ਇੱਕ ਲਾਸ਼ ਸੀ, ਦੁਆਲੇ ਸੰਬੰਧੀਆਂ ਦਾ ਗਾੜ ਸੀ, ਕਿਉੜੇ ਦੀ ਮਹਿਕ ਸੀ ਅਤੇ ਜ਼ਰੀ ਦਾ ਕਫਨ ਸੀ ਕਿ ਉਹਦੇ ਹੁਕਮ ਦੀ ਅਦੂਲੀ ਹੋ ਗਈ। ਉਹ ਦਹਿਲੀਜ਼ਾਂ ਤੋਂ ਅੰਦਰ ਆ ਗਈ ਜਿਹਨੂੰ ਆਉਣ ਦਾ ਹੁਕਮ ਨਹੀਂ ਸੀ ਅਤੇ ਉਹਦੇ ਪੈਰਾਂ ਕੋਲ ਖਲੋ ਗਈ ਜਿਹਨੇ ਹੁਕਮ ਦਿੱਤਾ ਸੀ। ਇੱਕ ਦਾ ਮੱਥਾ ਦੂਜੀ ਦੇ ਪੈਰਾਂ ਨੂੰ ਛੋਇਆ ਅਤੇ ਜ਼ਰੀ ਦਾ ਕਫਨ ਘਬਰਾ ਕੇ ਚਿੱਟੀ ਧੋਤੀ ਨੂੰ ਵੇਖਣ ਲੱਗ ਪਿਆ। ਇਹ ਕੌਣ ਹੈ? ਚੁੱਪ ਕਰ, ਇਹ ਵੀ ਉਹਦੀ ਨੂੰਹ ਸੀ, ਕਿੱਥੇ ਹੁੰਦੀ ਸੀ ਪਤਾ ਨਹੀਂ। ਸਾਕਾਂ ਅਤੇ ਸੰਬੰਧੀਆਂ ਦੀ ਘੁਸਰ ਮੁਸਰ ਹੋਈ, ਪਰ ਜ਼ਰੀ ਦਾ ਕਫਨ ਹੁਣ ਚਿੱਟੀ ਧੋਤੀ ਨੂੰ ਕੁਝ ਨਹੀਂ ਸੀ ਆਖ ਸਕਦਾ। ਚਿੱਟੀ ਧੋਤੀ ਇੱਕ ਪਲ ਆਈ, ਦੂਜੇ ਪਲ ਚਲੀ ਗਈ। ਸਿਰਫ ਜਾਂਦੀ ਨੂੰ ਬੁੱਢੀ ਦਹਿਲੀਜ਼ ਨੇ ਰੋਕਿਆ ਅਤੇ ਪੁੱਛਿਆ, ਤੂੰ ਉਹਦਾ ਹੁਕਮ ਮੋੜ ਦਿੱਤਾ? ਨਹੀਂ, ਚਿੱਟੀ ਧੋਤੀ ਨੇ ਜਵਾਬ ਦਿੱਤਾ। ਉਹਨੇ ਆਖਿਆ ਸੀ ਤੂੰ ਜਿਉਂਦੇ ਜੀ ਦਹਿਲੀਜ਼ਾਂ ਨਹੀਂ ਲੰਘ ਸਕਦੀ, ਮੈਂ ਜਿਉਂਦੇ ਜੀ ਤੇਰਾ ਮੂੰਹ ਨਹੀਂ ਵੇਖਣਾ, ਮੈਂ ਉਦੋਂ ਹੀ ਮਰ ਗਈ ਸਾਂ, ਉਹ ਅੱਜ ਮਰੀ ਹੈ। ਇਹ ਤਾਂ ਇੱਕ ਲਾਸ਼ ਦੂਜੀ ਲਾਸ਼ ਨੂੰ ਮਿਲਣ ਆਈ ਸੀ। ਫਿਰ ਚਿੱਟੀ ਧੋਤੀ ਦਹਿਲੀਜ਼ਾਂ ਵਿੱਚੋਂ ਬਾਹਰ ਚਲੀ ਗਈ ਅਤੇ ਕੁਝ ਚਿਰ ਪਿੱਛੋਂ ਜ਼ਰੀ ਦਾ ਕਫਨ ਵੀ ਦਹਿਲੀਜ਼ਾਂ 'ਚੋਂ ਬਾਹਰ ਚਲਾ ਗਿਆ। ਬੁੱਢੀ ਦਹਿਲੀਜ਼ ਕਿੰਨਾ ਚਿਰ ਮੱਥੇ 'ਤੇ ਹੱਥ ਰੱਖ ਕੇ ਬੈਠੀ ਰਹੀ।
1: ਧੰਨਵਾਦ। The difference is the music.
2: Swan 99.9.

ਇਹ ਸੀ ਅੰਮ੍ਰਿਤਾ ਪ੍ਰੀਤਮ ਦੀ ਲਿਖੀ ਹੋਈ ਕਹਾਣੀ ਕੋਕਲੀ। ਕੋਕਲੀ ਜਿਹੜੀ ਕਿ ਇੱਕ ਮਾਸੂਮ ਕੁੜੀ ਜਿਹਨੇ ਆਪਣੇ ਕਹਿੰਦੇ ਸੁਪਨੇ ਭਾਵਨਾਵਾਂ ਬਹੁਤ ਸਧਾਰਨ ਰੱਖੀਆਂ ਸੀ, ਪਰ ਜਿਵੇਂ ਜਿਵੇਂ ਉਹ ਵੱਡੀ ਹੁੰਦੀ ਗਈ ਸਮਾਜ ਉਸੇ ਤਰ੍ਹਾਂ ਕਈ ਤਰ੍ਹਾਂ ਦੀਆਂ ਲੋਕਾਂ ਉੱਤੇ ਲਾਉਂਦਾ ਰਿਹਾ, ਉਮੀਦਾਂ ਲਾਗੂ ਕਰਦਾ ਰਿਹਾ। ਉਹੀ ਨਿੱਜੀ ਆਜ਼ਾਦੀ, ਖੁਸ਼ੀਆਂ ਅਤੇ ਆਪਣੀ ਪਸੰਦ ਨਾਲ ਜੀਣ ਦਾ ਹੱਕ ਹੌਲੀ ਹੌਲੀ ਉੱਤੋਂ ਖੋਇਆ ਗਿਆ। ਅੰਮ੍ਰਿਤਾ ਪ੍ਰੀਤਮ ਇਸ ਕਹਾਣੀ 'ਚ ਦਰਸਾਉਂਦੀ ਹੈ ਕਿ ਇੱਕ ਔਰਤ ਸਿਰਫ ਇੱਕ ਵਿਅਕਤੀ ਨਹੀਂ ਹੁੰਦਾ, ਸਗੋਂ ਸਮਾਜ ਦੀਆਂ ਪਰੰਪਰਾਵਾਂ ਅਤੇ ਉਮੀਦਾਂ ਦੀ ਬੋਝ ਵੀ ਚੱਕਦੀ ਆ। ਕੋਕਲੀਆ ਜੀਵਨ ਇਸ ਦਾ ਪ੍ਰਤੀਕ ਬਣ ਗਿਆ ਕਿ ਮਾਸੂਮੀਅਤ ਹਕੀਕਤਾਂ ਨਾਲ ਟਕਰਾ ਕੇ ਬਦਲ ਜਾਂਦੀ ਹੈ। ਜੇ ਮੁਸੀਬਤਾਂ ਹਕੀਕਤਾਂ ਨਾਲ ਟਕਰਾਉਣ ਤਾਂ ਬਦਲ ਸਕਦੀਆਂ ਹੈ। ਇਹਦਾ ਕਹਾਣੀ ਦਾ ਸੰਦੇਸ਼ ਤਾਂ ਇਹ ਮਿਲਦਾ ਕਿ ਹਰ ਮਨੁੱਖ, ਖਾਸ ਕਰਕੇ ਔਰਤਾਂ ਨੂੰ ਆਪਣੀ ਜ਼ਿੰਦਗੀ ਆਪਣੇ ਫੈਸਲਿਆਂ ਨਾਲ ਜੀਣ ਦਾ ਅਧਿਕਾਰ ਹੋਣਾ ਚਾਹੀਦਾ। ਜਦੋਂ ਸਮਾਜ ਮਨੁੱਖ ਦੀ ਆਜ਼ਾਦੀ ਨੂੰ ਸੀਮਿਤ ਕਰਦਾ ਆ ਤਾਂ ਉਸ ਦੇ ਸੁਪਨੇ ਅਤੇ ਉਸ ਦੀ ਅੰਦਰੂਨੀ ਖੁਸ਼ੀ ਪ੍ਰਭਾਵਿਤ ਹੋ ਜਾਂਦੀ ਹੈ। ਤੁਸੀਂ ਸੁਣ ਰਹੇ ਆਪਣਾ ਮਨਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਤੋਂ ਸ਼ਾਮ ਕੁਮਾਰ ਦੇ ਨਾਲ। ਚਲੋ, ਪਾਣੀ 'ਚ ਜਦੋਂ ਡੀਮ ਮਾਰਦੇ ਆ ਅਤੇ ਉਹ ਜਿਹੜੀਆਂ ਲਹਿਰਾਂ ਨਿਕਲਦੀਆਂ, ਛੱਲਾਂ ਨਿਕਲਦੀਆਂ, ਉਹ ਛੱਲਾਂ ਕੀ ਦੱਸ ਕੇ ਜਾਂਦੀਆਂ, ਉਹ ਗਾਣੇ 'ਚ ਸੁਣਦੇ ਹਾਂ।

0: ਸੋ ਪਾਣੀ ਦੀਆਂ ਛੱਲਾਂ ਹੋਵਣ, ਇਹਦਾ ਮਤਲਬ ਆ ਕਿ ਪ੍ਰੇਮੀ ਪ੍ਰੇਮਿਕਾ ਕੁਦਰਤ ਦੀ ਗੋਦ ਵਿੱਚ ਇਕੱਠੇ ਹੋਣ, ਚਾਰੇ ਪਾਸੇ ਸ਼ਾਂਤੀ ਅਤੇ ਸੁੰਦਰਤਾ ਹੋਵੇ, ਸਿਰਫ ਇੱਕ ਦੂਜੇ ਨਾਲ ਪਿਆਰ ਭਰੀਆਂ ਗੱਲਾਂ ਕਰਨ। ਪਾਣੀ ਦੀਆਂ ਛੱਲਾਂ, ਪੰਛੀਆਂ ਦੀ ਚਹਿਕ ਅਤੇ ਹੌਲੀ ਹੌਲੀ ਹਵਾ ਦਾ ਪਿਆਰ ਅਤੇ ਸਕੂਨ ਦਾ ਮਾਹੌਲ ਬਣਾਉਂਦੀਆਂ। ਇਹਦੇ ਵਿੱਚ ਪਾਣੀ ਦੀਆਂ ਲਹਿਰਾਂ, ਹਵਾ ਦੀ ਠੰਡਕ, ਚਾਰੋਂ ਪਾਸੇ ਸ਼ਾਂਤੀ ਹੋਣ ਦਾ ਭਾਵਨਾ ਕਰਦੇ ਆ, ਅਤੇ ਦੂਜੇ ਹਿੱਸੇ 'ਚ ਫਿਰ ਮਿਲਣ ਦੀ ਖਾਹਿਸ਼ ਕਰਦੇ ਆ ਕਿ ਉਸ ਛੱਲਾਂ ਦੇ ਵਿੱਚ ਇੱਕ ਮਿਲਣ ਦੀ ਖਾਹਿਸ਼ ਹੈ, ਦਿਲ ਦੀ ਬੇਚੈਨੀ ਅਤੇ ਯਾਦਾਂ ਦਾ ਵਾਰ ਵਾਰ ਲੈ ਕੇ ਆਉਣਾ। ਇਹ ਚੀਜ਼ਾਂ ਇਕੱਠੀਆਂ ਕਰਦੇ ਹਾਂ ਅਤੇ ਫਿਰ ਇਕੱਠੀਆਂ ਕਰਕੇ ਇਕੱਠੇ ਬਹਿਣਗੇ, ਗੱਲਾਂ ਕਰਨਗੇ, ਕੁਦਰਤ ਨਾਲ ਰੰਗੇ ਹੋਏ ਪਲ ਅਪਣਾਉਣਗੇ, ਨਿਭਾਉਣਗੇ, ਆਨੰਦ ਮਾਣਗੇ। ਤੁਸੀਂ ਸੁਣ ਰਹੇ ਆਪਣਾ ਮਨਪਸੰਦ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਤੋਂ ਸ਼ਾਮ ਕੁਮਾਰ ਦੇ ਨਾਲ। ਚਲੋ ਅੱਗੇ ਕੁਛ ਹਾਸੇ ਮਖੌਲ ਦੀਆਂ ਗੱਲਾਂ ਜਸਪਿੰਦਰ ਭੱਲੇ ਹੋਣੇ ਤੋਂ ਸੁਣਦੇ ਹਾਂ। ਉਹਨਾਂ ਦੇ ਦੁਆਰਾ ਬਣਾਈ ਹੋਈ ਇੱਕ ਸਕਿੱਟ, ਉਹ ਸੁਣਦੇ ਹਾਂ।
1: ਚੈਨਲ ਬਣਾਉਣ ਤੋਂ ਪਹਿਲਾਂ ਜਾਂ ਬਾਅਦ 'ਚ ਕੀ ਕਦੇ ਤੁਸੀਂ ਸੋਚਿਆ ਸੀ ਕਿ ਸਾਨੂੰ ਵੀ ਕੋਈ ਹੋਰ ਚੈਨਲ ਵਾਲੇ ਆਪਣੇ ਚੈਨਲ ਤੇ ਬੁਲਾਉਣਗੇ ਜਿਵੇਂ ਅੱਜ ਅਸੀਂ ਤੁਹਾਨੂੰ ਬੁਲਾਇਆ?
2: ਚੈਨਲ ਬਣਾਉਣ ਤੋਂ ਪਹਿਲਾਂ ਨਾ ਪਾਪਾ ਨੇ ਸੋਚਿਆ ਡਾਕਟਰ ਬਣਾਉਣਾ ਮੈਨੂੰ।
1: ਅੱਛਾ,
2: ਪਰ ਮੈਂ ਡਾਕਟਰ ਦੀ ਬਜਾਏ ਇਧਰਲੇ ਪਾਸੇ
1: ਇਧਰਲੇ ਪਾਸੇ। ਅੱਛਾ, ਮੇਰਾ ਸਵਾਲ ਸੀ ਕਿ ਤੁਹਾਡੇ ਇਸ ਪ੍ਰੋਫੈਸ਼ਨ ਦਾ ਤੁਹਾਡੇ ਡੋਮੈਸਟਿਕ ਕੰਮਾਂ ਤੇ ਕਿੰਨਾ ਅਸਰ ਹੁੰਦਾ?
2: ਸਾਡਾ ਸਾਰਾ ਜ਼ਿਆਦਾਤਰ ਸੋਸ਼ਲ ਮੀਡੀਆ ਦੇ ਉੱਤੇ ਹੀ ਆ, ਹਨਾ, ਤਾਂ ਫਿਰ ਆਪਾਂ ਨੂੰ ਕਦੇ ਹੋ ਜਾ ਕੇ ਕੰਮ ਹੀ ਨਹੀਂ ਪੈਂਦਾ।
3: ਕਈ ਵਾਰੀ ਦਿਲ ਹੁੰਦਾ ਕਿ ਯਾਰ ਥੋੜਾ ਟਾਈਮ ਆਪਦੀ ਲਾਈਫ ਨੂੰ ਪ੍ਰਾਈਵੇਟ ਰੱਖੀਏ, ਬਟ ਹੁਣ ਅਸੀਂ ਪਬਲਿਕ ਕਰ ਹੀ ਦਿੱਤੀ ਤਾਂ ਹੁਣ
2: ਨਹੀਂ ਕਿਤੇ ਜਾ ਸਕਦੇ, ਖੁੱਲ ਕੇ ਨਹੀਂ ਜਾ ਸਕਦੇ। ਹਾਂ, ਸਾਡੇ ਨਾਲੋਂ ਜ਼ਿਆਦਾ ਤੁਹਾਨੂੰ ਐਕਸਪੀਰੀਅੰਸ ਹੋਣਾ ਇਹ ਚੀਜ਼ ਦਾ। ਤਾਂ
1: ਮੈਨੂੰ ਤਾਂ ਬਹੁਤ ਭੜੇ ਭੜੇ ਐਕਸਪੀਰੀਅੰਸ ਹਨ। ਮੈਂ ਤਾਂ ਜਦੋਂ ਕਿਤੇ ਪਿੰਡ 'ਚ ਜਾਂਦਾ ਸੀ
2: ਹਾਂਜੀ
1: ਜਾਂ ਸ਼ਹਿਰ 'ਚ ਜਾਂਦਾ ਸੀ, ਵੱਖ ਵੱਖ ਐਕਸਪੀਰੀਅੰਸ।
2: ਓਕੇ,
1: ਸ਼ਹਿਰੀ ਬੱਚੇ ਹੁੰਦੇ ਸੀ, ਰਿਸਪੈਕਟ ਦਿੰਦੇ ਸੀ, ਅੰਕਲ ਪਲੀਜ਼ ਆਟੋਗ੍ਰਾਫ, ਪਲੀਜ਼ ਆਟੋਗ੍ਰਾਫ, ਮਾਣ ਵੀ ਹੁੰਦਾ ਸੀ।
2: ਹਾਂਜੀ,
1: ਕਿਸੇ ਪਿੰਡ 'ਚ ਨਿਕਲਿਆ ਨਾ ਤਾਂ ਸਤਿ ਸ਼੍ਰੀ ਅਕਾਲ ਚਲਾਉਣੀ, ਨਾ ਲੈਣਾ ਨਾ ਦੇਣਾ, ਮਾੜੀ ਸ਼ਕਲ ਦਿਖਾਵੇ ਭੱਲੇ ਓਏ ਤੋ ਸੋ ਪਤਾ ਕੀ ਕਰੇ ਆ। ਅੱਛਾ, ਕਿੰਨਾ ਚਿਰ ਸੋਸ਼ਲ ਮੀਡੀਆ ਤੇ ਡਿਪੈਂਡੈਂਟ ਰਹੋਗੇ? ਕੀ ਲੱਗਦਾ ਤੁਹਾਡਾ ਫਿਊਚਰ ਬ੍ਰਾਈਟ ਹੈ ਇਹਦੇ ਵਿੱਚ?
3: ਫਿਊਚਰ ਤਾਂ ਪਤਾ ਨਹੀਂ, ਪਰ ਜਿੰਨਾ ਟਾਈਮ ਤੱਕ ਫੈਨਸ ਪਿਆਰ ਦਿੰਦੇ ਰਹਿਣਗੇ ਉਹਨਾਂ ਟਾਈਮ ਤੱਕ ਅਸੀਂ ਐਕਟਿਵ ਆ।
1: ਫਿਊਚਰ ਤੁਹਾਡਾ ਮੈਂ ਦੱਸਾਂ ਕੀ ਆ?
2: ਦੱਸੋ,
1: ਸਾਡੇ ਕੋਲ ਬੇਬੀ ਕਰੰਚੀ ਆ।
2: ਅੱਛਾ ਜੀ,
1: ਉਹ ਤੁਹਾਨੂੰ ਦੱਸੇਗੀ ਤੁਸੀਂ ਅਗਲੇ ਜਨਮ 'ਚ ਕੀ ਹੋਵੋਗੇ।
2: ਸਹੀ ਸਹੀ ਦੱਸੋਗੇ ਨਾ?
1: ਸਹੀ ਸਹੀ ਬੁਲਾਈਏ ਉਹਨਾਂ ਨੂੰ,
2: ਬੁਲਾ ਲਓ ਬੁਲਾ
1: ਬੇਬੀ ਕਰੰਚੀ।

0: हेलो बल्ला जी।
1: हाय क्रंची।
0: हाय रीत। हाय सैम।
2: कैसे
0: हो तुसी?
3: बढ़िया।
0: तुसी अपना फ्यूचर जानना चाहते हो?
2: बिल्कुल
4: बिल्कुल।
0: रिस्की भी हो सकता है।
4: कोई ना देख लेने
2: जे इतना रिस्क चक लिया इतना भी चक ही
0: लेंगे। सही गल है। ठीक है फिर आ जाओ इत्थे। मैं हुन एक मंत्र बोलांगी, तुसी मेरे पीछे पीछे रिपीट करना।
4: ओके जी चलो।
0: गिली गिली पापा।
2: गिली गिली पापा।
0: वाओ जिन्ना सोना तुहाडा कपल है ना उन्ना ही सोना तुहाडा फ्यूचर भी है।
4: चलो तो बता
0: दसा की है।
4: दसो
0: सब्जियां दी रेड़ियां इन्ना दी अपनी
4: ते मेरी फिर मेरा बढ़िया होना इतना।
0: तुसी अगले जन्म विच भी मुंडा ही हो।
4: अच्छा।
0: पर फ्रस्ट्रेटेड हस्बैंड हो। तुहाडी बीवी आ नहीं है कोई होर होगी ते तुसी हुन फ्रस्ट्रेट हो के ना इन्ना दे कोल आयो सब्जियां खरीदन।
4: ठीक है ठीक है
0: लेके चले थानू फ्यूचर च।
4: चलो
0: गिली गिली
4: गिली
2: गिली
0: गिली गिली पापा
2: पापा। पोटैटो ले लो कैप्सिकम ले लो।
4: मैडम एक कैसी सब्जी रखी हुई है?
2: क्यों
4: जिन्ना सोना थोड़ा मुंह है ओ जी गली भी तेरी सब्जी रखी हुई है। मैं तो लगा लोग थोड़ा मुंह देख के आ जांदे थे।
2: नहीं सब्जियां ले जांदे देखो टोकरी भरी हुई सी सारी खाली हो गई।
4: फिर टोकरियां कितने थोड़ी
2: ਉਹ ਮੈਂ ਲਕੋਤੀਆਂ।
4: ਚਲੋ ਗੱਲ ਛੱਡੋ ਤੁਸੀਂ ਮੈਨੂੰ ਸਬਜ਼ੀਆਂ ਦਿਵੋ।
2: ਦੱਸੋ ਤੁਸੀਂ ਕੈਪਸਿਕਮ ਲੈਣੇ ਆ ਟਮੈਟੋ ਲੈਣੇ ਆ
4: ਕਿਹੜਾ ਦਾ ਪੰਜਾਬੀ ਚਾਹੋ?
2: ਸ਼ਿਮਲਾ ਮਿਰਚ ਲੈਣੀ ਕਿ ਟਮਾਟਰ?
4: ਟਮਾਟਰ ਦਿਖਾਓ ਪਹਿਲਾਂ ਤਾਂ।
2: ਤੁਸੀਂ ਇੰਨੇ ਤਪੇ ਪਏ ਆ ਇੰਨੀਆਂ ਸਰਦੀਆਂ ਚ
4: ਜਦੋਂ ਘਰ ਵਾਲੀ ਮਾੜੀ ਮਿਲੀ ਹੋਵੇ ਨਾ ਤਾਂ ਤਪਣਾ ਹੀ ਪੈਂਦਾ।
2: ਅੱਛਾ ਮੈਨੂੰ ਆਪਦੀ ਘਰ ਵਾਲੀ ਦੱਸੋ ਨਾ ਕਿੱਦਾਂ ਦੀ ਮੈਂ ਫਿਰ ਉਦਾਂ ਦੀ ਸਬਜ਼ੀ ਦੇ ਦਿੰਨੀ ਆ।
4: ਘਰ ਵਾਲੀ ਹੁਣ ਤੁਹਾਡੇ ਕੋਲ ਮਿਰਚਾਂ ਤਾਂ ਹੈ ਨਹੀਂ। ਚਲੋ ਆ ਦੇ ਲੋ ਅਦਰਕ ਦੇਖਦਾ
2: चलो
4: दीदी गलती होगी मेरे इन सोहना थोड़ा सूट पाया ना एंड इन सोहने शकल देखते पे
2: लिफाफे
4: च पाके दोगे कि मैं हाथ च फड़ के लेके जावां?
2: भाजी जिद्दां किद्दां कि सानू बहुत प्यारा एनवायरनमेंट ना असीं नहीं रखदे पॉलीथिन आ तुसीं जेब च फड़ के ले जाओ।
4: पहला ते दसो यार थोड़ी आ ਆਲੂਆਂ ਦੀ ਰੇੜੀ ਤੁਸੀਂ ਇਨਵਾਇਰਨਮੈਂਟ ਸ਼ਬਦ ਕਿੱਥੋਂ ਸਿੱਖਿਆ?
2: ਭਾਜੀ ਮੈਂ ਬੋਲਦੀ ਚੰਗੀ ਲੱਗਦੀ ਹਾਂ ਤੁਹਾਨੂੰ ਇਨਵਾਇਰਨਮੈਂਟ ਦੇ ਸਪੈਲਿੰਗ ਆਉਂਦੇ ਸੁਣਾਓ ਮਾੜੇ ਜੇ।
4: ਚਲੋ ਤੁਸੀਂ ਦੱਸੋ ਕਾ ਲਿਫਾਫੇ ਜੀ ਬੋਲ ਕੇ ਦੇਣੇ?
2: ਹਾਂਜੀ ਨਹੀਂ ਜੇਬਾਂ 'ਚ ਪਾ ਕੇ ਲੈ ਜਾਓ।
4: ਯਾਰ ਗਲਤੀ ਹੋ ਗਈ ਸਾਨੂੰ ਪਲੀਜ਼ ਪ੍ਰੈਜੈਂਟ ਦੇ ਵਿੱਚ ਲੈ ਜਾਓ।
2: ਹਾਂ ਹਾਂ ਲੈ ਕੇ ਜਾਓ ਜਰਾ ਮੈਂ ਇਹਨਾਂ ਨੂੰ ਦੱਸਦੀ ਘਰੇ ਜਾ ਕੇ ਮੈਂ ਭੈਣ ਜੀ ਆ ਬੀਬੀ ਆ ਦੀਦੀ ਆ ਕਿ ਕੀ ਆ।
4: ਚਲੋ ਗਲਤੀ ਹੋ ਗਈ ਚਲੋ।
0: ਵਧੀਆ ਲੱਗਾ ਆਪਣਾ ਬਿਜ਼ਨਸ ਵੈਸੇ?
2: ਠੀਕ ਸੀ ਪਰ ਮੈਨੂੰ ਮੇਰਾ ਘਰ ਵਾਲਾ ਨਹੀਂ ਵਧੀਆ ਲੱਗਾ।
0: ਫਿਊਚਰ ਚ ਕੋਈ ਹੋਰ ਹੀ ਹੋਊਗਾ।
2: ਚਲੀਏ
0: ਚਲੋ ਫਿਰ ਚਲੀਏ ਵਾਪਸ
4: ਵਾਪਸ ਲੈ ਚਲੋ ਪਲੀਜ਼।
0: ਗਿਲੀ ਗਿਲੀ ਪਾਪਾ।
4: ਸ਼ੁਕਰਾ
1: ਥੈਂਕ ਯੂ ਬੇਬੀ ਕ੍ਰੰਚੀ।
5: ਇਹ ਸੀ ਕਮੇਡੀ ਦਾ ਸੈਕਸ਼ਨ। ਕਮੇਡੀ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬੜੇ ਸਰਲ ਤਰੀਕੇ ਨਾਲ ਕਹਿ ਜਾਂਦੇ ਆ ਵਧੀਆ ਲੱਗਦੀਆਂ। ਸਮਾਂ ਇਸ ਵੇਲੇ 9:55 ਹੋ ਗਏ ਨੇ। ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਖਤਮ ਕਰਨ ਦਾ ਵੀ ਸਮਾਂ ਆ ਗਿਆ ਅਤੇ ਇਹ ਹੀ ਆਸ ਕਰਦੇ ਹਾਂ ਕਿ ਰਹਿੰਦਾ ਹੋਇਆ ਦਿਨ ਪੂਰਾ ਹਫ਼ਤਾ ਸਾਰਿਆਂ ਜ਼ਿੰਦਗੀ 'ਚ ਖੁਸ਼ੀਆਂ ਵਾਲਾ ਹੋਵੇ, ਤੰਦਰੁਸਤੀ ਵਾਲਾ ਹੋਵੇ। ਜਿੱਥੇ ਜਿੱਥੇ ਆਪਣੇ ਸੁਪਨੇ ਆ ਉਹਨਾਂ ਨੂੰ ਸਾਕਾਰ ਰੱਖੋ, ਜਿਉਂਦੇ ਰੱਖੋ, ਜ਼ਰੂਰ ਪੂਰੇ ਹੋਣਗੇ। ਆਉਂਦੇ ਐਤਵਾਰ ਫਿਰ 8 ਵਜੇ ਤੁਹਾਡੇ ਨਾਲ ਮੁਲਾਕਾਤ ਹੋਗੀ। ਤਦ ਤੱਕ ਰੱਬ ਰਾਖਾ। ਇਹ ਗਾਣਾ ਸੁਣਦੇ ਹਾਂ, ਬਹੁਤ ਹੀ ਪਿਆਰਾ ਗੀਤ ਹੈ।